0: ਲੈ ਜਾਓ ਮੇਰੇ ਅੰਗੂਆ ਵੀ ਇਹ ਕੀ ਕਹਿੰਦੀ ਨੀ ਲੰਦ ਬਿਸਕਲੀ
1: ਜੋ
0: ਬੰਜਾ ਜੋ ਯੂ ਨੋ ਯੂ ਨੋ ਯੂ ਨੋ ਯੂ ਨੋ ਮਨਾ ਨਾ ਤੂੰ ਕਹਿੰਦੀ ਨੋ ਹਾਈ ਫਿਓਨਾ
2: ਹਾਈ ਜੋ
0: ਫਿਓਨਾ ਸਿਕੋਦਾ ਪਰ